ਕਲਾ ਰਸਮ ਦਾ ਸਾਧ ਤੋਤਾ ਤੇ ਦਮਨਾਇਆ ਕਲਾ ਰਸਮ ਦਾ ਸਾਧ ਤੂੰ ਕਦੇ ਦਮਨਾਇਆ ਨੇ ਤੂੰ ਕਦੇ ਦਮਨਾਇਆ ਨੇ ਤੋਂ ਲੜਾੜੇ ਨੂੰ ਕੋ ਮੈਂ ਤੋਂ ਲੜਾੜੇ ਨੂੰ ਕੋ ਮੈਂ ਤੋਂ ਕੋਏ ਕੋਏ ਰਾਜ ਮਾਰੇ ਕੋਏ ਕੋਏ ਰਾਜ ਮਾਰੋ ਗੁਰ ਨਾ ਦੇ ਨਾ ਖੇਰਾ ਲੋ ਆਲੀ ਲਾ ਮਾਰੋ।